0: ਅਰ ਦਾਸ ਇਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖਿਆ ਗੁਰੂ ਨਾਨਕ ਲੈ ਦਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਦਿਆਈਐ ਜਿਸ ਦਿੱਤੈ ਸਭ ਦੁਖ ਚਾਹੇ ਤੇ ਦੇਗ ਬਹਾਦਰ ਸਿਮਰਿਆ ਗੁਰ ਨਾਨਕ ਤਾ ਵਿਦਾਏ ਸਭ ਤਾਏ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਦਾਏ ਹੋਏ ਸਹਾਏ ਦਸਵਾਂ ਪਾਤਸ਼ਾਹੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਦਾਤ ਦਿਆਂਸ਼ਨ ਕੇ ਖਾਲਸਾ ਜੀ ਬੋਲੋ ਜੀ ਪੰਜਾਬ ਪਿਆਰਿਆ ਚੌਹਾਂ ਸਾਹਿਬਜ਼ਾਦਿਆ ਚਾਲੀਆ ਮੁਕਤੀਆ ਹੱਤੀਆ ਜਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਪੰਜ ਚੱਕਿਆ ਦੇਗ ਜਲਾਏ ਦੇਗ ਵਾਏ ਤੇ ਕੀ ਅੰਤਰ ਕੀਤਾ ਤਿਨਾ ਪਿਆਰਿਆ ਸਚਿਆਰਿਆ ਦੀ ਕਮਾਏ ਦਾ ਤਿਆਂਤਰ ਕੇ ਖਾਲਸਾ ਜੀ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘ ਸਿੰਘੀਆਂ ਦੇ ਧਰਮ ਹੈ ਸੀਸ ਦੇ ਬੰਨ ਬੰਨ ਕਰਤਾਏ ਕੋਪਰਿਆ ਲੁਹਾਇਆ ਚੱਕਰਿਆ ਦੇ ਚਲੇ ਆਰਿਆਂ ਨਾਲ ਚਲਾਏ ਗਏ ਗੁਰਵਾਰਿਆ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੈਸਾ ਸਵਾਸਾਂ ਨਾਲ ਲਵਾਏ ਤਿਨਾ ਦੀ ਕਮਾਏ ਦਾ ਤਿਆਂਤਰ ਖਾਲਸਾ ਜੀ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਪੰਜਾਬ ਤਖਤਾ ਸਰਬ ਗੁਰਦੁਆਰੇ ਦਾ ਤਿਆਂਤਰ ਕੇ ਖਾਲਸਾ ਜੀ ਬੋਲੋ ਜੀ
1: ਸਤਨਾਮ ਸ੍ਰੀ ਵਾਹਿਗੁਰੂ
0: ਪਿਤਮੈ ਸਰਬ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬ ਖਾਲਸਾ ਜੀ ਕੋ ਬਖਸ਼ੋ ਹਿਨ ਮਾਣੇ ਤੇ ਮਾਨ ਦਾਣੇ ਦਾਨ ਸਚਾ ਪਿਤਾ ਵਾਹਿਗੁਰੂ ਵਾਹਿਗੁਰੂ ਪਲੀਜ਼ bless us on this day. Please bless peace the world for peace and prosperity, blessings for health and healing for BBG. May Mirdi Pity Academy be blessed with prosperity. Please bless the successful surgery for Dayakar on Wednesday and followed by complete healing. Please bless health and healing for Bill Wellhen. And blessings for Adi Shakti Kaur Khalsa to honor her birthday on today, on the July 25th.

ਗੁਰ ਤੇ ਬਿਦ ਜਾਣੀ ਮਨ ਆਪਣੀ ਆਪਣੇ ਮੇ ਫਿਰ ਫਿਰ ਚੇਤ ਬਿਨ ਸਚਾਏ ਮਾਇਆ ਖੇਤ ਹਰਿ ਅਬਨਾਸੀ ਤੁਮਰੇ ਸੰਗ ਮਨ ਮੇਰੇ ਰਚ ਰਾਮ ਕੇ ਰੰਗ ਚਾਕੇ ਕਾਮ ਉਤਰੇ ਸਭ ਭੁਖ ਚਾਕੇ ਕਾਮ ਨ ਚੋਹੇ ਤੂਤ ਚਾਕੇ ਕਾਮ ਤੇਰਾ ਵਰਦ ਗਮ ਰਹ ਚਾਕੇ ਕਾਮ ਹੋਵੇ ਤੂੰ ਅਮਰਾ।